ਪਿਤਾ ਲਤਾ ਮੰਗੇਸ਼ਕਰ ਨੇ ਬਾਬਲਾ ਫਿਲਮ ਅਤੇ ਚਾਂਦਨੀ ਹੋ ਸਕਦੀ ਦੇਵਦਾਸ ਫਿਲਮਾਂ ਸ਼੍ਰੇਆ ਘੋਸ਼ਾਲ ਨੇ।